ਅਰਦਾਸ ਕੌਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ, ਪ੍ਰਥਮ ਗੌਤੀ ਸਿਮਰਕੇ ਗੁਰੂ ਨਾਨਕ ਲੈ ਦਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਾਏ, ਸ੍ਰੀ ਕ੍ਰਿਸ਼ਨ ਦਿਆਏ ਜਿਸ ਦਿੱਤੇ ਸਭ ਲੁਕ ਜਾਏ, ਤੇਗ ਬਹਾਦਰ ਸਿਮਰਿਏ ਗੁਰਨਾਨਦ ਦਾਵੇ ਦਾਏ, ਸਭ ਤਾਏ ਹੋਏ ਸਹਾਇ, ਤਸਵਾ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਤਾਏ ਹੋਏ ਸਹਾਇ, ਤਸਵਾ ਪਾਤਸ਼ਾਹ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਰਤੀਦਾਰ ਦਾਤੀਆਂ ਅੰਦਰ ਕੇ ਕਾਉਸ ਜੀ, ਬੋਲੋ ਜੀ ਸਤਨਾਮ। ਪੰਜਾਂ ਪਿਆਰਿਆਂ, ਚੌਹਠ ਸਾਹਿਬਜ਼ਾਦਿਆਂ, ਚਾਲੀਆਂ ਮੁਕਤੀਆਂ, ਹੱਤੀਆਂ ਜਪਿਆ ਤਪਿਆ, ਜਿਨ੍ਹਾਂ ਨਾਮ ਜਪਿਆ, ਵੰਦ ਚੱਕਿਆ, ਤੇਗ ਚਲਾਏ, ਤੇਗ ਵਾਏ, ਤੇਗ ਕੇ ਅੰਦਿਤ ਕੀਤਾ, ਤਿਨਾਂ ਪਿਆਰਿਆ ਸਚਿਆਰਿਆ ਦੇ ਕਮਾਏ ਦਾ ਧਿਆਨ ਰੱਖੇ ਕਾਸ ਜੀ, ਬੋਲੋ ਜੀ ਸਤਨਾਮ। ਜਿਨ੍ਹਾਂ ਸਿੰਘਾਂ ਸਿੰਘਾਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਖਤਾਏ, ਕੋਪਰੀਆਂ ਲੁਹਾਈਆਂ, ਚੜਕੜੀਆਂ ਦੇ ਚਰੇ, ਆਰੀਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਏ, ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੈਸਾ ਸਵਾਸਾ ਨਾਮ ਨਿਭਾਏ, ਤਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਕਾਸ ਜੀ, ਬੋਲੋ ਜੀ ਸਤਨਾਮ। ਸਾਰੀਆਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ, ਬੋਲੋ ਜੀ ਸਤਨਾਮ। ਪ੍ਰਥਮੇ ਸਰਬੱਤ ਕਾਲਸ ਜੀ ਕੇ ਅਰਦਾਸ ਹੈ ਜੀ, ਸਰਬੱਤ ਕਾਲਸ ਜੀ ਕੋ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਕਾਲਸ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ, ਤੇਗ ਤੇਗ ਫਤਿਹ ਬਿਰਤ ਕੀ ਪੈਜ ਪੰਥ ਕੀ ਜੀ, ਸ੍ਰੀ ਸਾਹਿਬ ਜੀ ਸਹਾਇ ਕਾਲਸ ਜੀ ਕੇ ਬੋਲ ਬਾਲੇ, ਬੋਲੋ ਜੀ ਸਤਨਾਮ। ਸਿੱਖਾਂ ਨੂੰ ਸਿੱਖੀ ਦਾਨ, ਖੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀਮਤ ਸ਼੍ਰੀ ਸਰਦੀ ਦੇ ਇਸ਼ਨਾਨ, ਚੌਂਕਿਆ ਚੰਦੇ ਬੁੰਗੇ ਜੁਗ ਜੁਗ ਤਲ, ਧਰਮ ਕਾ ਜੈਕਾਰ, ਬੋਲੋ ਜੀ ਸਤਨਾਮ। ਸਿੱਖਾਂ ਦਾ ਮਨੀ ਵਾ ਮਤੂਚੀ ਮਤਰਾ ਕਾ ਪੁਆਏ ਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਤੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਦਾਮਾ ਦੇ ਚਿੰਨਤ ਤੂੰ ਪੰਥ ਨੂੰ ਵਿਛੋੜਿਆ ਗਿਆ ਹੈ, ਕੁਲੇ ਦਰਸ਼ਨ ਦੀ ਦਾਰ ਦੇ ਸੇਵਾ ਸੰਪਾਦਨ ਖਾਸਨੀ ਬਖਸ਼ੋ, ਹਿੰਦ ਮਾਨੀਆਂ ਦੇ ਮਾਨ ਤਾਣੀਆਂ ਦੇ ਤਾਨ ਨਿਯੋਤੀਆਂ ਦੇ ਸੱਚੇ ਪਿਤਾ ਪੁਆਏ ਗੁਰੂ। ਓ ਗਾਡ ਐਂਡ ਗੁਰੂ, ਪਲੀਜ਼ ਬਲੈਸ ਅਸ ਔਨ ਦਿਸ ਡੇ, ਥੈਂਕ ਯੂ ਫਾਰ ਅਲਾਉਇੰਗ ਅਸ ਟੂ ਕਮ ਟੁਗੇਦਰ ਐਜ਼ ਅ ਸੰਗਤ ਟੂ ਬੇਥ ਇਨ ਯੋਰ ਗਲੋਰੀਅਸ ਲਾਈਟ। ਪਲੀਜ਼ ਬਲੈਸ ਸਿਰ ਸਿੰਘ ਸਾਹਿਬ, ਬਾਈ ਸਾਹਿਬ, ਹਰਭਜਨ ਸਿੰਘ ਕਾਲਸੀਯੋਗੀ ਜੀ, may remember him for the path that he put us on and follow this path to be 10 times greater than he. Please bless the Guru Prashad and Guru Ka Langar. May the sweetness remind us of the sweetness of the name, the strength of the steel that passes through it, remind us of the strength to follow this path. Please bless all those who gave their lives or gave their souls to push for freedom for us to continue on this path. Please remind us and keep us strong to not judge people by the color of the skin, the way they talk, the way they look, the way they dress, or even the faith that they follow, and to remember to judge them only by the actions they continue to do. Akkadavada gata pulchif maaf karne ji, sarvate kaaj diras karne ji, se pyare mil jana milya tera naam chitave, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤਾ ਦੁਆ। ਪਲੀਜ਼ ਰਿਮੈਂਬਰ ਟੂ ਪਲੀਜ਼ ਬਲੈਸ ਐਵਰੀਬਡੀ ਔਨ ਦਿਸ ਲਿਸਟ ਐਂਡ ਫੋਰਗਿਵ ਐਨੀ ਏਰਰਸ ਔਰ ਓਮਿਸ਼ਨਸ ਮੇਡ ਇਨ ਦਿਸ ਅਰਦਾਸ। ਓ ਦੇਰਸ ਟੂ, ਓ ਓਕੇ, ਮੇ ਵੀ ਪਲੀਜ਼ ਚੈਂਟ ਦ ਕਾਲ ਫੋਰ ਜੈਰੀ ਗੋਟਸਟਾਈਨ ਐਂਡ ਹਾਵੀਅਰ ਰਿਮੇਰੇਜ਼।

ਸੋਰਠ ਮਹੱਲਾ ਪੰਜਵਾਂ ਕਰ ਪਹਿਲਾ ਅਸ਼ਟਪਦੀਆਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨਹੈ ਉਪਾਇਆ ਪਾਈ ਕਰਨ ਕਾਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵੱਥ ਕਿਨ ਕਹੀਐ ਕਿਉ ਦੇਖੀਐ ਪਾਈ ਕਰਤਾ

ਨਾਨਕ ਨਾਮ ਛੱਡਦੀ ਕਲਾ ਤੇਰੇ ਪਾਣੀ ਸਰਬੱਤਾ ਪਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Yeah, it's true. That's true. There you go.